0: ਕਾਫੀ ਦੇ ਨਸਤ ਉਮੀ ਬੈਗ ਮੀ ਹਫਤਾ ਗ ਮੀ ਬਲਾਲੀ ਲਵਯਕੀ ਦਿਲ ਚੀਜ਼ ਤੁਝੇ ਦੇ ਦੀ ਮੀ ਲਵਾ
1: ਕਾਫੀ ਦੇ ਅਸਲ

0: Nodihe ke megahertz divehi FM. Habaduves emme gaatu.
1: Madiye daraja hoda faraataka Raisul Jumhuriya de waakha sainam deha sabbis. Madiye daraja hoda faraataka Raisul Jumhuriya de waakha sainam dinumuge maaganu maksadaki Rajya reetinang hoda de faraataku ge kaamiyabiya masakke terikama ufeddun terikama ilmi gotunna hunarverikam ge rungun mati wanataka sharaf hasil kura faraatu ge kaamiyabi ihtifal ko e faraataku ge agu wazan ko hibbardi Raja ke terakhir benu wa daerah taka dibehingi ufedun taka masak ke terika ma honor berikang misrap kurung. Mi inama nanghu sheleni hamekere raisu jumhuriyag ufihuge form husheleung apply.presidency.gov.mv mi portal me duriko. Form husheleumuge mudda thamawani diha 26 August 31 wa form duhuge mendur fahu degadi sumnet kemiala. Maulumat hodum gulani hate nuen hai sumeng ashen hatere hatere number 4 na nuata tine tine tine hai de number 4 na mati daraja hoda farataka raisul jumhuriya de wa khasai naam de ha 26
2: hituke emmi fumminu ga fori fawa tulahame kennenu kirunu kitemme wahakeve
3: ਬੈਸਕਲ ਬਰੰਗ ਵੀ ਲੜੀ ਵੇ ਖੁੰਮੇ ਫਹਰ ਕੋ ਹਰੀ ਦੇ ਸੇਨਾ ਮਤੇ ਨਾ ਧਿਆਨ ਦੇ
4: ਹਕੀਕੀ ਅਸਰੁਗਤ ਮੈਸੇਜ ਤਾ ਦਿਰਿਉਲਮਗੇ ਸਾਫ ਤਜਿਰ ਬਾਤਾ ਮਿਤਨੁਗਾ ਨੰਗ ਹਾਮ ਕੁਰਮੇ ਫਾੜੁ ਕਿਉਮੈਨ ਨੋ ਨਾਨ ਮੇ ਦੁਹਾਕ ਵਸ ਬਾਰ ਬੁਨੇ ਲਨ ਨੁਕਰਨ ਵਾਹਕ ਤੰ ਹਿੱਸਾ ਕੋ ਦਮਟਕਾ ਤੇਬੇ ਫੁਨਾ ਫੋਰ ਕੋ ਦੇ ਰੱਖਾ ਤੇ ਮਾ ਹਾਉਦੇ
5: ਹਮੇਕਣੀ ਬੇਨੋਂ ਵੀ ਫੋਰਵੈਗ ਮਿਉਲੋ ਨੋਹੀ ਐਮਐਫ ਹੋ ਮੀਹ ਕਾ ਦੱਕਾਲਾ
6: ਮੀ ਇਹਨਗੇ ਦਿਰਿਉਲ ਮੰ ਐਬੇਨੋਂ ਮਗੇ ਨੀਅਤੁ ਗਲਿਆ ਸਿਟੀ ਐਨੋਨੇ
7: ਫੁਰੇ ਮੱਧਿਆ ਹਰ ਦੋਸ ਵੰਦੇ ਵਰੰ ਹਿਮੇਨੋ ਅਤੇ ਹਮੇ ਫੋਨ ਕੋਂਤੇ ਬਾਦ ਕੇ ਲੋਬੀ
4: ਮਿਫਤਾ ਨੁਪੁਨੇ ਵੀ ਓਈ ਵਾਹਕੇਂ ਹਿੱਤੁ ਗਾਨਮ ਦਿਵੇ ਐਫਐਮ ਦੇ ਸੋਸ਼ਲ ਮੀਡੀਆ ਆ ਡੀਐਮ ਮੇ ਦਵਰਿਕੋ ਨੋਤਾ ਪੀਐਸਐਮ ਏਆ ಅದಿ ವಾಟ್ಸಪ್ ಪುಂ ಹತ್ತೆ ತಿನೆ ಇಕೆ ಹೈನುವೆ ಫಹನುವೆ ನಂಬರ ಅಳಗುದಿನ ಫೋಡು ವಾ ತಿಬೆ ಫ್ರುಂಗೆ ತಿ ಹಿತುಗೆ ಆಡುತ ಅಳಗುದಿನ ನಿಪ್ಪಾದೇನ
8: ಹಿಮೆನ್ ಯುತಿರಾ
4: ಕೊಮ್ಮೆ ಅಂಗಾರ ದೋಹೆಗೆ ಮೆಂದುರ್ ಬಹು ದೇ ಚಹಾಯರು ಹಮೈ ಕಣಿ ನುವ ದಿಹೆ ಎಕೆ ಮೆಗ ಹರ್ಟ್ಸ್ ದಿವೆ ಎಫ್ಎಂ
9: Mama, halu kihine?
10: Alhamdulillah. Darifulu menge halu kihine ta?
9: Arame mes rangal. Mama khonka mete ti kollani. Gene mama arame ngata.
11: Mama ti haboru kum ulen kamenne. Arame ti kan kolla faano.
10: Darifulu meng ha darangale. Tiguta mama gatangas. Mama halu balala. Mama ke kantatta kolla deti. Mama warang ufave.
12: ಹಿಮ ಬೇ ಜೇಫಾವ ಮೀಹೆಗೆ ಫರಾತೊಂ ಎಹೆಂ ಮೀಹಕ ಬಲಿ ಫೆತುರು ದಾಣೆ ಮುದ್ದತಕಿ ಕೊಬ
13: ಬಿಹಿನೆಗುಮ್ಗೆ ಹತರು ದುವಸ್ ಕೂರಿಂ ಬಿಹಿನೆಗುಮಫ್ ಫಹು ಹತರು ದುವಹ ಹಮೆಯ ಬಲಿ ಜೇಫಾವ ಮೀಹಾಗೆ ಫರಾತೊಂ ಎಹೆಂ ಮಿಹುಣ ಬಲಿ ಫೆತುರುಮ್ಗೆ ಫುರ್ಸತೋವೆ
14: ಹಿಮ ಬಿಹಿಗೆ ಅಲಾಮತೆ ಫೆಣಿಜನಮ ಲಸ್ನು ಕುರವ ಸಿಹಿ ಫರುವ ಹೋದವ
0: ದಿವೆ ಎಫ್ಎಂ ನುವಧಿಹೆ ಎಕೆ ಮೆಗಾಹರ್ಟ್ಸ್